0: ਡੋਲੇ ਘੁੰਮ ਕੇ ਵਾਜ਼ ਆਈ ਲਾ, ਡੋਲੇ ਘੁੰਮ ਕੇ ਵਾਜ਼ ਆਈ ਲਾ,
1: ਡੋਲੇ ਘੁੰਮ ਕੇ ਵਾਜ਼ ਆਈ ਲਾ, ਡੋਲੇ ਘੁੰਮ ਕੇ ਵਾਜ਼